ਜਲਸਾ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ। ਦੇਖੋ ਜਿਨ ਜਿਨ ਲੋਕੋ ਨੇ ਮੁਸਾਫਿਰ ਕਾਫੀ ਦੇਖ ਲਿਆ ਉਨ ਸਭ ਕੋ ਪਤਾ ਹੈ ਕਿ ਭਾਈ ਇਸਕਾ ਏਕ ਔਰ ਸੀਜ਼ਨ ਆਨੇ ਵਾਲਾ ਹੈ। ਸਭ ਲੋਕ ਬੋਲ ਰਹੇ ਹੈ, ਲੇਕਿਨ ਫਾਈਨਲੀ ਅੱਜ ਨੈਟਫਲਿਕਸ ਨੇ ਅਨਾਊਂਸ ਕਰ ਦਿਆ ਕਿ ਇਸਕਾ ਸੈਕਿੰਡ ਸੀਜ਼ਨ ਵੀ ਆਨੇ ਵਾਲਾ ਹੈ। ਬਟ ਅਗਰ ਆਪਨੇ ਅਭੀ ਤੱਕ ਨਹੀਂ ਦੇਖਾ ਤਾਂ ਕਿਉਂ ਨਹੀਂ ਦੇਖਾ, ਦੇਖ ਲੀਜੀਏਗਾ। ਔਰ ਰੀਸੈਂਟਲੀ ਮੈਨੇ ਭਾਈ ਦੋ ਦਿਨ ਕੇ ਅੰਦਰ ਅੰਦਰ ਇੱਕ ਸੀਰੀਜ਼ ਜੋ ਥੀ ਵੋ ਫਿਨਿਸ਼ ਕੀ, ਜਿਸਕਾ ਨਾਮ ਹੈ ਬੇਬੀ ਰੇਂਡੀਅਰ। ਓਕੇ, ਸੋ ਯੇ ਸੀਰੀਜ਼ ਮੁਝੇ ਤਨੀਸ਼ਾ ਨੇ ਵੋ ਕੀ ਥੀ, ਕਿਆ ਸਜੈਸਟ ਕੀ ਥੀ, ਕਿਉਂਕਿ ਮੁਝੇ ਐਸੀ ਸੀਰੀਜ਼ ਦੇਖਨੇ ਮੈਂ ਬਹੁਤ ਮਜ਼ਾ ਆਤਾ ਹੈ ਜਿਸਕਾ ਮਤਲਬ ਆਪ ਸਟਾਰਟਿੰਗ ਸੇ ਲੇ ਕੇ ਐਂਡ ਤੱਕ ਜੋ ਹੈ ਆਪਕਾ ਦਿਮਾਗ ਹਿਲ ਜਾਏ ਔਰ ਆਪ ਇਕਦਮ ਹੁਕਡ ਹੋ ਜਾਓ ਉਸ ਪੇ ਕਿ ਭਾਈ ਇਹ ਦੇਖਣੀ ਹੀ ਦੇਖਣੀ ਹੈ। ਇਹ ਸੀਰੀਜ਼ ਕੇ ਲੀਏ ਰਾਤ ਕੇ 3 ਵਜੇ ਤੱਕ ਮੈਂ ਜਗੀ ਹੂੰ ਔਰ ਮੈਨੇ ਇਹ ਸੀਰੀਜ਼ ਦੇਖੀ ਹੈ। ਸੋ ਬੇਬੀ ਰੇਂਡੀਅਰ ਇੱਕ ਬ੍ਰਿਟਿਸ਼ ਬਲੈਕ ਕਾਮੇਡੀ ਡਰਾਮਾ ਥ੍ਰਿਲਰ ਜੋ ਹੈ ਇੱਕ ਸੀਰੀਜ਼ ਹੈ ਜੋ ਕਿ ਲਿਮਿਟਿਡ ਸੀਰੀਜ਼ ਹੈ। ਉਸਮੇ 7 ਐਪੀਸੋਡ ਜੋ ਹੈ ਵੋ ਆਪਕੋ ਮਿਲ ਜਾਏਂਗੇ। ਮੇਕ ਸ਼ੋਰ ਕਿ ਆਪ ਇਸਕੋ ਜ਼ਰੂਰ ਦੇਖੀਏਗਾ, ਕਿਉਂਕਿ ਜਬ ਵੀ ਕਿਸੀ ਸੀਰੀਜ਼ ਜਾਂ ਫਿਲਮ ਪੇ ਇਹ ਲਿਖਾ ਹੋਤਾ ਹੈ ਨਾ ਕਿ ਇਹ ਟਰੂ ਸਟੋਰੀ ਹੈ, ਟਰੂ ਇਵੈਂਟਸ ਪੇ ਬੇਸਡ ਹੈ, ਭਾਈ ਫਿਰ ਆਪ ਥੋੜ੍ਹਾ ਸਾ ਔਰ ਅਲਰਟ ਹੋ ਜਾਤੇ ਹੋ। ਤੋ ਜਿਸ ਤਰੀਕੇ ਸੇ ਜਬ ਜਬ ਮੈਂ ਇਸ ਸੀਰੀਜ਼ ਕੋ ਦੇਖ ਰਹੀ ਥੀ ਔਰ ਜੋ ਜੋ ਚੀਜ਼ੇ ਮੈਂ ਇਸਮੇ ਦੇਖ ਰਹੀ ਥੀ, ਕਿਉਂਕਿ ਮੈਂ ਸਪੋਇਲਰ ਨਹੀਂ ਦੇਣਾ ਚਾਹੂੰਗੀ ਆਪ ਲੋਕੋ ਕੋ, ਪਰ ਜੋ ਜੋ ਚੀਜ਼ੇ ਮੈਂ ਦੇਖ ਰਹੀ ਥੀ ਮੈਂ ਬੋਲ ਰਹੀ ਥੀ ਅਰੇ ਯਾਰ ਕੈਸਾ ਹੀ ਰਹਾ ਹੋਗਾ ਯਾਰ, ਕੈਸੇ ਮਤਲਬ ਆਪਕੋ ਵੀ ਐਸੀ ਫੀਲ ਆਨੇ ਵਾਲੀ ਹੈ। ਸੋ ਬੇਬੀ ਰੇਂਡੀਅਰ ਜ਼ਰੂਰ ਦੇਖੀਏਗਾ।